0: ਸੁਣਨਾ ਸੀ ਕਾਲ ਤੇ ਕਹਿ ਰਿਹਾ ਹੈਲੋ ਅਸਲਾਮ ਅਲੈਕੁਮ ਸ਼ੌਕਤ ਅਲੀ ਜਖਰਾਣੀ ਸਾਹਿਬ ਜੇਕਰ ਬਾਬਾ ਦੀ ਹਵਾਵਾਂ ਕੀਏ ਨੇ ਭਲਾ ਗਰਮੀ ਘਟੀ ਹੈ ਨਾ
1: ਬਿਲਕੁਲ ਗਰਮੀ ਘਟੀ ਬਿਲਕੁਲ ਸਹੀ ਹੈ ਮੌਸਮ
0: ਹਾਂ ਉੱਤਰ ਦੀ ਹਵਾ ਲੱਗੀ ਸੀ ਮੌਸਮ ਸਹੀ ਥੀ ਵਈ ਆ ਬਸ ਇਨਸ਼ਾਅੱਲਾ ਜਲਦੀ ਜਲਦੀ ਹਾਣ ਉੱਤਰ ਲੱਗਦੋ ਤਦੇ ਹੀ ਤੇ ਭਟਾਈ ਸਾਈ ਚਯੋ ਤ ਸਰ ਦਿਸ ਰਿਹਾ ਪਾਂਧ ਉੱਤਰ ਲਗਾਓ ਪਿਰੀ ਮੂੰ ਤੋ ਕਾਰਨ ਕਾਂਧ ਸਹੀ ਸਹੀ ਸੁਖਾਉ ਗਈ
1: ਬਿਲਕੁਲ
0: ਅਵਾਂ ਸਕਦੇ ਬਿਓ ਕੇਰ ਕੇਰ ਪਿਓ ਬੁਦੇ ਮਿਹਰਬਾਨੀ ਮਿੱਠਾ ਮਾਣੂ ਲੱਖ ਥੋਰਾ ਤਾਂ جی معزز خواتین حضرات جی ایف ایم 88 ریڈیو نیٹورک جا اٹھائی چینل اما سا آن ایئر آئے جی ایف ایم ریڈیو نیٹورک جا اٹھ چینل یعنی سکھر لڑکانو میرپور خاص مورو مہراپور سکرنٹ مٹیاری मातली जी स्टूडियोज में एक ही वक्त जो शो है सिंधड़ी जी शाम
2: It's 6:30 PM. This time check is brought to you by
3: अगर खूबसूरती चाहिए तो आर्च अपनाए आर्च ब्यूटी क्रीम एलोवेरा और एवोकाडो सिर्फ 3 दिनों में डार्क स्पॉट्स एक्नी एंड स्कार्स रिड्यूस करके स्किन को बनाए रेडियंट स्पार्कलिंग और दे शानदार मिरेकल ग्लो आर्च ब्यूटी क्रीम
4: इट्स टाइम टू कमर्शियल ब्रेक
5: खुशखबरी खुशखबरी आपके अपने शहर मीरपुर खास में एक रोजा मुफ्त डेंटल मेडिकल कैंप बतारीख 11 अक्टूबर 2026 बरोज इतवार सुबह 11 बजे से शाम 3 बजे तक लगाया जा रहा है जिसमें डॉक्टर कल्पना कुमारी BDS RDS दांतों और मुंह की बीमारियों की माहिर दांतों के दर्द मसूड़ों से खून आना दांतों की सफाई दांतों में कीड़ा लगना और मुंह की तमाम बीमारियों का

0: ਜੀ ਜਨਾਬ ਦਸਨਾਸੀ ਕਾਲ ਤੇ ਕੇਰ ਆ ਸਕਦਾ ਕਹਿੰਦੇ ਹੈਲੋ ਅਸਲਾਮ ਅਲੈਕੁਮ ਜੀ ਕੇਰ ਸਾਹਿਬ ਹੈ ਕਿਥਾਂ ਕਹਾਂ ਜੀ ਛਾ ਹਾਲ ਹੈ ਸਾਈ ਅਲਹਮਦੁਲਿਲਾ ਅਲਾਹ ਪਾਕ ਜਾ ਕਿਹੜੇ ਕਰਮ ਆਹਿੰਦ ਤਵਾਂ ਜੋ ਦੁਆਉਂ ਆਹਿੰਦ ਸਾਈਂ ਸਾਈਂ ਅਸਲ ਮੇਂ ਖਾਇਣ ਸਾਂ ਜੇਕਰ ਮਿੱਠੋ ਆਵਾਜ਼ ਹੁਜੇ ਹਾ ਨ ਤਾਂ ਜੇਕੇ ਸਜੀ ਜ਼ਿੰਦਗੀ ਸ਼ੁਗਰ ਮਿਲਣ ਮੇਂ ਕਮ ਤਾਂ ਕਨ ਉਹਨਾਂ ਜੋ ਗਾਲਾ ਅਲਾਈ ਮਿੱਠੋ ਹੋ ਜਾ ਮਾਇਓ ਸਮਝਾਂ ਤਾਂ ਤਾਂਜੇ ਬੁੱਧਣ ਜੋ ਅੰਦਾਜ਼ ਖੂਬਸੂਰਤ ਹੈ ਸੁਰੀਲੋ ਜੇਕੋ ਮਾਣੂ ਹੁੰਦੋ ਹੈ ਨ ਉਹਨਾਂ ਹਰ ਬੇਸਰੋ ਮਾਣੂ ਸੁਠੋ ਲੱਗਦੋ
1: ਦਾਦਾ
0: ਅਲਾਹ ਕੁਛ
1: ਕਰੇ
0: ਖੁਸ਼ ਹੁਜੋ ਆਬਾਦ ਹੁਜੋ ਤਾਰਨ ਮੇਂ ਚੰਡ ਖੀਰ ਮੇਂ ਖੰਡ ਹੁਜੋ ਸਾਈਂ
1: ਥੈਂਕ ਯੂ ਸਰ
0: ਖੁਸ਼ ਹੁਜੋ ਆਬਾਦ ਹੁਜੋ ਆਬਾਦ ਹੁਜੋ ਤਬ ਦੋਸਤੋ ਮਿਹਰਬਾਨੋ ਕਦਰਦਾਨੋ ਬੇਨਰੋ ਏ ਭਾਇਰੋ ਸਾਜ਼ ਜੀ ਆਵਾਜ਼ ਜੀ ਆਖਰੀ ਲਮਹਾਤ ਮੇਂ ਵਹਾਂ ਜੀ ਯੂਨਿਸ ਬਕਾਰੀ ਉਹਨਾਂ ਕਾ ਅੱਗੇ ਜੋ ਹਲਿਓ ਵਣੇ ਖਸੇ ਖਿਲ ਰੋਣ ਜੂ ਹੀ ਰਾਹੂ ਨ ਰੋਕਿਓ ਲੜਿਲ ਲੁੜਕ ਸੁਦਕਾ ਆਈ ਆਹੂ ਨ ਰੋ ਹਸੇ ਖਿਲ ਰੋਣ ਜੂ ਹੀ ਰਾਹੂ ਨ ਰੋਕਿਓ ਲੜਿਲ ਲੁੜਕ ਸੁਦਕਾ ਆਈ ਆਹੂ ਨ ਰੋਕਿਓ ਸੋ ਜਨਾਬ ਆਖਰੀ ਲਮਾਤ ਆਇਨ ਕੁਛ ਕਾਲਸ ਕੇ ਲਸੀਰਾ ਵਟੂੰ ਹੈਲੋ ਅਸਲਾਮ ਅਲੈਕੁਮ ਹੈਲੋ ਅਸਲਾਮ ਅਲੈਕੁਮ ਆਵਾਜ਼ ਅਚੇ ਪਿਓ ਅੱਛਾ ਅੱਗਿਆਂ ਕਹੇ ਕਾਲ ਕੇ ਜੇਕੋ ਆ ਨਾ ਇੰਗੇਜ ਕਰੇ ਛੱਡਿਓ ਆ ਸੋ ਬਜਾਏ ਨੇ ਜੇ ਜੋ ਆਵਾਜ਼ ਅੱਛੀ ਉਤਾਂ ਖਾਈ ਕਾਲ ਸੀ ਡਾਟ ਹੋ ਹਾਣੇ ਕਾਲ ਤੇ ਕੇ ਰਹੇ ਹੈਲੋ ਅਸਲਾਮ ਅਲੈਕੁਮ ਹਾਂ ਗੁਲਾਬ ਗੁਲ ਛਾ ਹਾਲ ਹੈ ਤਾਂ ਸਾਕਰ ਵੀ ਕੇਰ ਪੇ ਬੁਦੇ ਕੁਰਬ ਸਾਈਂ ਕੁਰਬ ਲਖਤ ਹੋ ਰਹਾ ਤਾਂ ਜਾ ਜੀ ਅਸੀਂ ਦੋਸਤੋ ਪ੍ਰੋਗਰਾਮ ਪੁਜਾਣੀ ਤੇ ਪਹੁੰਚਣ ਵਾਰੋ ਹਾਣੇ ਬਿਲਕੁਲ ਕਾਲ ਲੱਗ